0: Olive, 106.3 FM, Gio Bendaz.
1: ਸਸਿਕਾ ਜੀ, ਮੈਂ ਹਾਂ ਹਰਭਜਨ ਮਾਨ।
2: ਹਰਭਜਨ ਮਾਨ,
1: ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲੋ 106.3 FM,
2: ਜੀਓ ਬਿੰਦਾਸ।
0: Olive Suno Radio Network, Qatar's number one Asian radio network.
3: Olive laga aur ho ja recharge.
4: Olive recharge.
5: Olive recharge. Radio Olive 106.3 FM par Jio Bindas.
4: Olive recharge.
6: This hour is brought to you by
7: Malabar Gold and Diamonds, the responsible jeweler. Malabar Gold and Diamonds ki har jewelry piece ethically sourced hoti hai aur aati hai Malabar Promise ke saath, jahan milti hai complete transparency aur